0: ਇਹਦੇ ਨਾਲ ਆਪਾਂ ਹਟ ਕੇ ਜੇ ਪੋਜ਼ਿਟਿਵ ਤਰੀਕੇ ਨਾਲ ਗੱਲ ਕਰੀਏ ਤੇ ਇਹ ਵੀ ਤਾਂ ਹੈ ਕਿ ਪੰਜਾਬ ਦੇ ਨਾਲ ਸਿੱਧਾ ਰਾਬਤਾ ਜੁੜ ਗਿਆ ਹੈ ਸਾਡੇ ਪੰਜਾਬੀਆਂ ਦਾ NRI ਮੀਡੀਆ ਦੇ ਰਾਹੀਂ, NRI ਜਿਹੜੇ ਰੇਡੀਓਜ਼ ਨੇ ਇਹਨਾਂ ਦੇ ਰਾਹੀਂ।
1: ਬਿਲਕੁਲ, ਇਹਦੇ ਚ ਸਿੱਧਾ ਰਾਬਤਾ